0: ਨਹੀਂ ਕੁੰਗਮ ਸਾ
1: ਜੁਮ ਜੇ ਤੁਮ ਕੰਗੋ ਮੋਜ਼ੂ ਅਲੇ ਤੋਲਾ ਮੋ ਜੀ ਜੇਸ
0: ਨੇ ਸੇ ਲੋ ਕੇ ਨੰ ਮਾਰੇ ਲੋ ਕਿਨਾ ਮੁਤੀ ਸੁਰੋ ਨਾ
1: ਲੁਸ਼ੇ ਤੰਗ ਦੋ ਦੀ ਏ ਜੁਮ ਜੇ ਤੁਮ ਰਾ ਤਾ ਚੈਂਬਰ ਸਾ ਲਾ ਤਰੀ ਸਾ ਕੋ ਸੇ ਵੇ ਜੀ ਸੇ ਵਾ ਸੇ ਜੀ ਲੇ ਦੇ ਕੁੰਡੀ ਨੰਬਰ ਕੇ ਨੰ ਨੀ ਲਾ ਯਾ ਥੋ ਚੇ ਨਾ ਸ਼ੁ ਮਾ ਸੇ ਤੇ ਸੀ ਦੇ ਦਾ ਤੁਮ ਜਾ ਚੁ ਮ ਸੁਨ ਦੇ ਲੇ ਲੁਸ਼ੇ ਤੇ ਸੇ ਬੇ ਦੀ ਨੇ ਪੀ ਵੀ ਇੰ ਲਾ
0: ਨੋ ਥੋ ਚੇ ਨਾ ਲਾ
1: ਤਾ ਤੰਗ ਦੋ ਮੈਂ ਦੇ ਲੁੰਗ ਜੀ ਉਟੀ ਟੂਰਿੰਗ ਕੇ ਕੇ ਤੋ ਲਵ ਸੋ ਨਾਮ ਬਤਾ ਅਨੇ ਲੁੰਗ ਜੀ ਉਟੀ ਲੈ ਸੋ ਯੋਂ ਤਾ ਕਾਂਗਾ ਪੀ ਆ ਇੰ ਲਾ
0: ਨੋ ਲਾ
1: ਆ ਤਰ ਕੇਸ ਕੇ ਲਾ ਨਾ ਮੰਗੋਲੀਆ ਤਾ ਨੀ ਯੂ ਸ਼ੇ ਮੈਂ ਜੋ ਜਾ ਟੂ ਹੂੰ ਜੋ ਕੁਸਾਂ ਥਾ ਲੈਂ ਬੇ ਜੋ ਲੋ ਸਾਂ ਤੰਦ ਅਮੇ ਨਾ ਬੇ ਨੰ ਬੁ ਤੇ ਸ਼ੇ ਰੇ ਸਿ ਨੀ ਦੀ ਜੇ ਦੀ ਦੇ ਗੀ ਤਾ ਸਿੰਗ ਦੋ ਮੰਗ ਦੋ ਸੂ ਗੀ ਤੀ ਮੰਗੋਲੀਆ ਲੂ ਸ਼ੇ ਦੀ ਦੇ ਪੀ ਵਾ ਕੁਨਾਂ ਦੋ ਕੁਲੇ ਖਸ ਥਾ ਜੇ ਨਾ ਸ਼ਵਾ ਇੰ ਗਲਾ
0: ਨੇ ਸੇ ਲੋ ਲੋ
1: ਅ ਸੀ ਤਾਂ ਪੰਗ ਗੀ ਤੋ ਨਾ ਬੇ ਅਨ ਤਾਂ ਦਾ ਸਿੰਗ ਦੋ ਮੰਗ ਦੋ ਤੋ ਓਨੇ ਤੋਸ ਕੋ ਸ਼ੇ ਇ ਨਾ ਰੇ ਖਰੇ ਨੇ ਕਿਉਂ ਜੇ ਅਨ ਦੋ ਸਿੰਗ ਸਾਂ ਪਕ ਬੇ ਵਲ ਮੰਗ ਰੇ ਬਾ ਨੀ ਦੇਸ ਜੀ ਜੇ ਬਾ ਤੇ ਸੀ ਤੇ ਲੇ ਸ਼ੂ ਗਿਆ ਲਾ
0: ਨਾ ਅ
1: ਅਨਨ ਜੇ ਸਿੰਗ ਦੋ ਮੰਗ ਦੋ ਜੋ ਚਾ ਤੋ ਦੇਸ ਬੋ ਲੁ ਚਾ ਤੋ ਜੇ ming ne chung ne me ser ser me se da ser mo me a mo tu mo me a shi tam li shi te yom ba tang kang ga te shi de le de min du shu gi la
0: ne se
1: ang ngan de me ma nam ba te su su sing ga na ge ge na ji chi li ya tang da to na da jim ri to na na ro na shu gi gi la
0: ne
1: lo an chung gi tum da ge ma la lu shi ri sen je ne zen li tu ta ku sul tu cha na a
0: ne se lo lo tu chen na
2: ཁྱི
0: ཕྱད མམ དེ ཚོད
2: ala sung che tang tang pang ma sa gu sa pe li tan to kyo ba ge ki de ma la che da tang ge pa sa la ne zu ye tin ne nung ji ge le che le sa sung la pe kyo ge la
0: no ta jin na la
2: ti da te ti ta ge bo yi tang sang du ji ge ta sung sa le ku tong du shu ye be de ne kan ni pen ju yong tang bin shu shang nu bu ling tang du shu ge kan ni pen ju dan ting ji dong kang gar du ge ye xian ni na xue ge ta ge zong bu zhe xi min zo da de ne kong ge sa mi bu zhe yong la pe kyo ge la
0: no la a
2: ni ne ju tu shi ge de nya ya bu nian to ku cha su ta wang du la zu ji ine tindu ji ge ta lo pomo yong da nong jin ji san do nam ni ge kan du to ji la da se ge ti chong da la ne zu ye
0: ແລະສິນຕິນຍາຍາບຸນຍາກິລີເຕດິງງາລະຍາກໍຍາກເຕດັນເທກເກບິຊົງຊົກປຸຍຍເຕຊິມິນດຊິກິງກະລານໍລະແລະຊິກະລິນດາເທດເຈມເບດິນເດຈິນຊິເດຈາຫູແລະສິນຊິດິນຈາໂອແລະສິນ
3: ཁྱི ཁྱི ཁྱི ཁྱི ཁྱི ང་ཡེ་ཡུལ་ལ་ལོང་ཅུ་ཚེབ་མི་ཨ་ཏ་ཅི་གེན་བོ་ནེ་ཡང་ཕོ་ཉེ་ལེ་ཅན་ཅུ་ཡུན་ན་ཤིན་ཡུ་བེ་གི་རོམ་ལ་ལེ་ཡ་ཁམ་དེ་ཚམ་ཅི་ཤུ་གུ་ཐ་ཏི་ནེ་ཤམ་ཁི་ལུ་ཤེ་དེ་རི་གུ་ཤུ་ཉེ་ཏ་ཅི་ལིང་དུ་ཤུ་བེ་ཨུ་ལ་ནམ་ལེན་གེ་ལ་ཡ་ཕུ་ཅེ་ཆ་ལེན་ནན་དུ་ཡི་སམ་ནན་གུ་རི་བ་ཤུ་གུ་ཡིན་སི་སོ་ན་ཤ 巡用了呀，皮个他，黑山呀，又被兵器给巡用了皮个人。看那做毛文兵论点那了古苏塞当他，乔瓦拉姆就肯赞成他，连名七天间用被这些民兵巡个他。阿姆拉给那古苏俩突将那若那修个人，让心给被破蒙啊，拉来心去真是他，拉来人去切么人。미심미저카카리랑심가나디기인세주도쿠란키더치지고피나샤라노진올링케모튜네바산라리아진도치시바테동하나제드나로나쇼인올레공감사
1: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ